0: ਹੋਏ ਓਏ ਨਾ ਇਹ ਪਾੜੇ ਸੋਟੇ ਕਸਕੋ ਟੀਵੀ ਬੋਕੇ ਰੇ ਹਿੜਿਓ ਨਿਕੇ ਹਤਾਰ ਮਾ ਸਭ ਤੋ
1: ਕਠੇ ਬਰੀ ਲੈ ਲੈ ਕਸਕੋ ਟੀਵੀ ਬੋਕਨੋ ਨੀ ਭੇਟੀ ਆਪਨੇ ਟੀਵੀ ਬਿਗੜਿਓ ਅਨਿ ਬਣਾਉਣ ਜਾਣ ਲਾਗੇ ਕੋਨੀ ਬਣਾਉਣ ਪੁੱਕਾ ਉਲਟ ਹੋਈ ਨਾ
0: ਤੇਤੀ ਕੁੜਾ ਮਾ ਪਾਣੀ ਚਿੰਤਾ ਕਰਨ ਪਰਸ ਤ।